0: ਹੈਲੋ ਫਰਮਾਇਸ਼।
1: ਨਮਸਤੇ,
0: ਨਮਸਤੇ, ਕੌਣ ਬੋਲ ਰਹੇ ਹੈ?
1: ਗ੍ਰਾਮ ਸੁਰਾਨਾ ਜ਼ਿਲ੍ਹਾ ਰਤਲਾਮ ਸੇ ਬੋਲ ਰਹੇ ਹੋ? ਸ਼ੇਖ ਹੈਦਰ ਖਾਨ।
0: ਹਾਂਜੀ, ਕੈਸੇ ਹੈ ਹੈਦਰ ਜੀ ਆਪ?
1: ਬਸ ਬੜੀਆ ਹੈ, ਖੈਰੀਅਤ ਨਾ ਸਰ? ਇਕਦਮ
0: ਬਿਲਕੁਲ ਦੁਆਏ, ਬਤਾਈਏ।
1: ਫਿਲਮ ਦਾ ਨਾਮ ਹੈ ਭਰਤੀ।
0: ਅੱਛਾ,
1: ਇਹ ਰਾਤੀ ਸਾਹਿਬ ਚਾਰ ਵਜੇ ਤੱਕ ਖੁਦਾ ਵੀ ਜਬ ਜ਼ਮੀਨ ਪਰ ਆਸਮਾਂ ਸੇ ਦੇਖਤਾ ਹੋਗਾ ਮੇਰੇ ਮਹਿਬੂਬ ਕੋ ਕਿਸਨੇ ਬਨਾਇਆ ਸੋਚਤਾ ਹੋਗਾ।
0: ਬਹੁਤ ਹੀ ਬੜੀਆ ਗਾਣੇ ਕੀ ਫਰਮਾਇਸ਼ ਕੀ ਹੈ ਭਾਈ ਆਪਨੇ। ਜੀ ਬਤਾਈਏ ਕਿ ਕੈਸੇ ਹੈ ਆਪ ਔਰ ਕੈਸਾ ਹੈ ਆਪਕਾ ਸ਼ਹਿਰ?
1: ਸਰ ਰਤਲਾਮ ਸੇ 12 ਕਿਲੋਮੀਟਰ ਦੂਰ ਮੇਰਾ ਗਾਂਵ ਹੈ ਔਰ ਹਮ ਤੋ ਖੇਤੀ ਬਾੜੀ ਸੇ ਜੁੜੇ ਹੋਏ ਹੈ ਸਰ।
0: ਜੀ ਜੀ,
1: ਤੋ ਅਭੀ ਸੋਯਾਬੀਨ ਕੀ ਫਸਲ ਮਤਲਬ ਲਗਭਗ ਕਟਨੇ ਵਾਲੀ ਹੈ, ਇਸਕੇ ਬਾਅਦ ਗੇਹੂੰ ਔਰ ਲਸੁਨ ਵਗੈਰਾ ਕੀ ਖੇਤੀ ਕਰੂੰਗਾ ਸਰ, ਮਟਰ ਵਗੈਰਾ ਕੀ।
0: ਜੀ ਜੀ ਜੀ,
1: ਔਰ ਸਰ ਆਕਾਸ਼ਵਾਣੀ ਸੇ ਮੈਂ 1980 ਸੇ ਜੁੜਾ ਹੋਇਆ ਹੂੰ।
0: ਬਹੁਤ ਖੁਸ਼ੀ ਕੀ ਬਾਤ ਹੈ। ਔਰ ਲਗਾਤਾਰ ਵਿਵਿਧ ਭਾਰਤੀ ਸੁਣਤੇ ਹੋ?
1: ਵਿਵਿਧ ਭਾਰਤੀ ਕੋ ਸਰ ਮਤਲਬ ਮੇਰੇ ਪਾਸ ਰੇਡੀਓ ਹੈ, ਦੋ ਰੇਡੀਓ ਰਹਿਤੇ ਹੈਂ, ਮੇਰੇ ਖੇਤ ਪੇ ਵੀ ਹੋਤਾ ਹੈ, ਘਰ ਪੇ ਵੀ ਚਲਤਾ ਹੀ ਹੋਤਾ ਹੈ।
0: ਅੱਛਾ, ਬਹੁਤ ਹੀ ਬੜੀਆ। ਮੁਝੇ ਯੇ ਬਤਾਈਏ ਕਿ ਨਏ ਗਾਨੋ ਕੀ ਬਜਾਏ ਪੁਰਾਨੇ ਗਾਨੇ ਲੋਗੋ ਕੋ ਕਿਉਂ ਪਸੰਦ ਆਤੇ ਹੈ?
1: ਸਰ ਨਏ ਗਾਨਾ ਮੇਂ ਜੋ ਮਿਜ਼ੂਕ ਹੈ ਵੋ ਬਿਲਕੁਲ ਮਤਲਬ ਥੋੜਾ ਅਲਗ ਬਣਤਾ ਹੈ ਔਰ ਪਹਿਲੇ ਕੇ ਜੋ ਗੀਤਕਾਰ ਥੇ, ਸਾਇਰ ਥੇ, ਬੈਕ ਕਲਾਕਾਰ ਥੇ, ਉਨਕੇ ਕਿਆ ਕਹਿਣਾ ਹੈ।
0: ਬਿਲਕੁਲ ਸਹੀ ਕਹਾ ਆਪਨੇ। ਚਲੀਏ ਪੂਰੀ ਕਰਤੇ ਹੈਂ ਇਸ ਬਾਤ।